0: ਟ੍ਰੈਫਿਕ ਵਾਲਾ ਹੈ, ਚਾਰ ਆਦਮੀ ਹੈ ਨਾ,
1: ਕੋਈ ਪ੍ਰੋਬਲਮ ਨਹੀਂ ਹੋਗਾ, ਜੈਸੇ ਗਏ ਥੇ ਹਮ,
0: ਚਾਰ ਆਦਮੀ ਦਾ ਟ੍ਰੈਫਿਕ ਵਾਲਾ ਖੜਿਆ ਹੈ।